0: ਹਵਾ ਮਰਦੀ ਸੂਰਜ ਮਰਦਾ ਮਰਦਾ ਤੇ ਜੱਗ ਮਰਦਾ
1: Yo, listen, hear that? Killers in the jungle. Killers in the jungle. Killers in the jungle. Yo, listen, hear that?